0: ਕੀਤੇ ਡਰਾਈਵਰ ਵੱਲੋਂ ਦਿਲ ਖੋਲ ਕੇ ਸਾਡਾ ਸਵਾਗਤ ਅੱਜ ਮਿਊਜ਼ਿਕ ਅਵਾਰਡ ਦੇ ਵਿੱਚ।
1: ਥੈਂਕ ਯੂ।
0: ਕਿਹੋ ਜਿਹਾ ਲੱਗ ਰਿਹਾ? ਮੇਰੇ ਖਿਆਲ ਪਹਿਲੀ ਦਫਾ ਤੁਸੀਂ ਇੱਧਰ ਆ ਰਹੇ ਹੋ ਸਾਡੇ ਅਵਾਰਡ ਦੇ ਵਿੱਚ।
1: ਹਾਂਜੀ ਜੀ, ਸਾਨੂੰ ਬਹੁਤ ਵਧੀਆ ਲੱਗ ਰਿਹਾ। ਤੋ ਅਸੀਂ ਉਮੀਦ ਕਰਦੇ ਹਾਂ ਕਿ ਇੱਦਾਂ